ਗਟਾਰੀ ਮੁਰਦਾ ਸੁਣੀ ਨਾ ਜੁਗਤੇ ਕਰੀ ਨੇ ਜੋਨ ਇਹ ਕੜਾ ਬੱਟਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਜਾ ਪਿਆ ਕੋਈ ਕੜ ਜਾ ਕਾ ਬਿਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਟਾ।

ਆਕਟਾਰੀ ਕੋਈ ਨਾ ਕਯਾਮਾ ਨਹੀਂ ਨਹੀਂ ਅਣੀ ਨਹੀਂ ਦਾਨ ਇਹ ਘਾਇਲ ਕੀ ਧੂਮਾਰੂ ਪਾਂਜਰੂ ਨਹੀਂ ਤੋ ਗਈ ਛੇ ਆਰਮ ਪਾਜ ਪੋਕਾਰੀ ਕਉ ਛੁਗਾਣੀਆ ਨੁਗਰਾ ਸੇ ਮਕਰ ਜੋ ਨੇ ਇਹ ਬੇੜੀ ਮਨੇ ਜੋ ਬੁੱਢਵਾ ਮਾਰੀ ਬੇੜੀ ਨੇ ਉਤਾਰੋ